0: नहीं थापिया गया। अते दूजा भरा महादेव बेहद धार्मिक प्रवृत्ति का सी, पर होर काम वाल जिम्मेवार नहीं सी। होर महादेव ने अर्जुन देव जी दी गुरुशिप ते इतराज नहीं सी किता किता ते पृथ्वी चंद ने किता। पिता जी गुरु रामदास साहिब जी ने सब कुछ वेखते हुए आप जी नूं गुरतागद्दी सौंपी। अपने गुरु काल विच आप जी ने कई कार्य ऐसे किते जो भविख विच मील पत्थर साबित होए। आप जी ने शुरुआती कार्यां विच माझे दे इलाके विच नाल दुआबे दे विच प्रचार शुरू किया, जिस करके संगत विच किसान भाईचारे दा दाखला होया। किसान भाईचारे दे नाल जुड़न करके सिख संगत दा सुभा जो हुण तक जिवें चल रहा सी, उस विच अचानक सिख मूवमेंट दा करैक्टर बदल गया। पहले नालों सेल्फ डिसीजन मेकिंग संगत होर वड्डी गिणती विच वध गई। खेती करन वाले किसानां ने बहुत भरोसा जताया सिख विचारधारा अजे गुरु साहिब विच। जदों संगत हुण वड्डी गिणती विच वधनी शुरू होई, आप जी ने संगत नूं प्रेरिया कि घोड़िया दे व्यापार करो। वध तो वध संगत व्यापार करना शुरू कर दिता। नस्ली चंगे घोड़े अरब तो मिलते सन, जिस करके उन्होंने घोड़े खरीदन अरब देशों में जाना शुरू कर दिता। घोड़िया का व्यापार करद्या हुण साढ़े कोल चंगे घुड़सवार तैयार होने लग पे सन। सब तो अहम गल कि जदों घोड़िया नूं लै के आउंदे सन ते राह विच उन्हां नूं डाकू पैंदे सन, उन्हां डाकुआं नाल टाकरा करन लई तैयारी कीती। हथियारबंद होए, उन्होंने तलवार तीर कमान होर शस्त्र रखने शुरू कर दिते, जिस करके वह जंजू भी बन गए। हुण सिख संगत कोल चंगे घुड़सवार चंगे लड़ाकू हाजिर सन। एक किस्म नाल जदों गुरु हरगोबिंद साहिब नूं फौज तैयार करनी पई ते पहला तो ट्रेन फाइटर तैयार सन। इस करके गुरु नानक दी इनकलाबी विचारधारा नूं एक शस्त्रधारी नवा रूप दे के आप जी ने नवा योगदान पाया। इस वेले हुकूमत वालों किसानी ते भारी टैक्स लगन करके शुरुआत हुई किसानी संघर्ष की, जो कि संदरवार तो शुरू होके सारे पंजाब विच फैल गई। इस दौरान अकबर ने अपनी राजधानी पंजाब बनाई ते और 1598 विच पंजाब आ जांदा है। जदों अकबर पंजाब आया तो गोविंदपाल साहब गुरु साहब के दर्शनां नूं आउंदा है। जदों गुरु साहब नाल मेल होया अकबर दा, तां गुरु साहब ने हुकूमत नाल मुआमला घटाउण दी गल कही, नाल किसानां दे औखे चल रहे समें बारे दस्सिया, जिस दे बाद अकबर ने टैक्स घटाया। किसानां नूं लाभबंद करन विच आप जी का बहुत वड्डा योगदान सी। आप जी का बहुत वड्डा योगदान जो कि गुरु ग्रंथ साहिब की संपादना करन विच और उसकी जल्दबंदी विच सी। हुण विशा है कि ग्रंथ साहिब बनाउण दी लोड़ क्यों पई। आप जी का वड्डा भरा पृथ्वी चंद अपने वल्लों तुका बना के नानक नाम हेठ अपनी रचना संगत विच रखदा सी, जिस नूं कच्ची बाणी कहिंदे हां, जिवें नाम खुमारी नानका चढ़ी रहे दिन रात आदि। यह सब लिखता नाल बाणी नूं गंदला करन दी साजिश शुरू हो गई सी। इस करके हुण तक गुरु साहिबाना दी उचारी बाणी नूं बन्नण दा फैसला लिया गया। नाल ही उस वेले दे भगतां नूं संपर्क साधे गए कि अपनी लिखत रचनावां लैके आओ जो कि एक रब होण दे विश्वास रखते हैं ते अपनी रचनावां देण, तां कि कैसा ग्रंथ तैयार कर सकीए जिहड़ा मानवता दा ग्रंथ होए, सांझी वार्ता दा प्रतीक होए, जिस दे विच सिख गुरुआं दे विचार नाल ओह विचार भी शामिल होण जो मानवता दी गल करदे हन, मानवता दी भावना अते भाईचारे दी कसौटी ते पूरे उतरदे हन। आप जी ने जिहड़े भगत चढ़ाई कर चुके सन उन्हां दी बाणी इकट्ठी कीती, जिवें शेख फरीद साहब, भगत कबीर साहब आदि, होर भी गुरु नानक देव जी तो गुरु अंगद देव जी अते गुरु अमरदास जी दी बाणी दी पोथी अमरदास जी दे बेटे बाबा मोहन जी कोलों लई। गुरु रामदास जी दी बाणी आप जी कोल ही सी। पीढ़ी दर पीढ़ी आई बाणी नाल अपनी रचना शामिल कीती। फिर आप जी ने भाई गुरदास पासों सेवा लई ते सारी बाणी लड़ीवार जोड़ के उच्चारण कीती ते भाई रविदास जी ने उस नूं कलमबंद कीता। एक अजिहा ग्रंथ तैयार होया जो सिखांदा है कि ग्रस्त जीवन विच रहिंदिया इलाही रूहानी अवस्था विच लिया जा सकता है। दरबार साहिब दा नक्शा भी खास रखा गया जो अज तक किसी भी धार्मिक स्थान दा नहीं सी। हर धार्मिक स्थान दी एंट्री पौड़ियां चढ़ के हुंदी है, पर दरबार साहिब दी पौड़ियां उतर के दाखिल होया जांदा है। धार्मिक स्थान दे आन तों पहलां अपना मन नीवा करके आन दी सिक्ख्या दित्ती गई। मेन दरवाजे चार छवेरे सन, जिस दा मतलब ਇਹ ਕਿ ਸਭਨਾਂ ਲਈ ਹਰ ਪਾਸਿਓਂ ਦਰਵਾਜ਼ੇ ਖੁੱਲ੍ਹੇ ਹਨ ਅਤੇ ਦਰਸ਼ਨੀ ਜੋੜੀ ਦਾ ਰਾਹ ਇੱਕ ਹੈ, ਜੋ ਸਮਝਾਉਂਦਾ ਹੈ ਕਿ ਭਾਵੇਂ ਪਰਮਾਤਮਾ ਨੂੰ ਪਾਉਣ ਦਾ ਰਾਹ ਕੋਈ ਵੀ ਹੋਵੇ, ਆਖਿਰ ਵਿੱਚ ਅਕਾਲ ਪੁਰਖ ਪਰਮ ਪਿਤਾ ਦੀ ਪ੍ਰਾਪਤੀ ਨੂੰ ਰਾਹ ਇੱਕੋ ਹੈ। ਦਰਬਾਰ ਸਾਹਿਬ ਦਾ ਏਰੀਅਲ ਵਿਊ ਕਿਸ਼ਤੀ ਨੁਮਾ ਜੋ ਦੱਸਦਾ ਹੈ ਕਿ ਨਾਨਕ ਨਾਮ ਜਹਾਜ਼ ਹੈ ਜੋ ਚੜ੍ਹੇ ਸੋ ਉਤਰੇ ਪਾਰ ਆਦਿ, ਹੋਰ ਬਹੁਤ ਗੁੜੀਆਂ ਗੱਲਾਂ ਜੋ ਸਮਝਾਉਂਦੀਆਂ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਬਨਾਵਟ ਵਿੱਚ ਦਰਸਾਈਆਂ ਗਈਆਂ। ਜਦੋਂ ਹੁਣ ਇੱਕ ਮੁਕੰਮਲ ਆਪਣਾ ਧਾਰਮਿਕ ਗ੍ਰੰਥ अपना धार्मिक केंद्र है, इस तो शुरू होया गुरु अर्जन देव जी लई जहर घोलण दा सिलसिला। जदों ग्रंथ की स्थापना हुई ਤੇ ਗੁਰੂ ਘਰ ਦੇ ਤੇ ਗੁਰੂ ਸਾਹਿਬ ਜੀ ਦੇ ਵਿਰੋਧੀ ਜ਼ਿਆਦਾ ਉਹ ਲੋਕ ਜਿਨ੍ਹਾਂ ਦੀ ਰਚਨਾਵਾਂ ਬਾਣੀ ਵਿੱਚ ਥਾਂ ਨਹੀਂ ਪਾ ਸਕੀਆਂ ਸਨ ਤੇ ਅਗਵਾਈ ਕੀਤੀ ਪ੍ਰਿਥੀ ਚੰਦ ਨੇ ਅਤੇ ਪੀਲੂ ਨੇ ਅਕਬਰ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਇਹ ਗ੍ਰੰਥ ਸਿੱਖਾਂ ਦੇ ਗੁਰੂ ਦਾ ਬਣਾਇਆ ਤੇ ਸਿਰਫ ਕੁਫਰ ਤੋਲਦਾ ਤੇ ਹਿੰਦੂਆਂ ਔਰ ਮੁਸਲਮਾਨਾਂ ਦੋਹਾਂ ਬਾਰੇ ਗਲਤ ਲਿਖਿਆ ਇਸ ਗ੍ਰੰਥ ਵਿੱਚ। ਇਹ ਸੁਣ ਕੇ ਅਕਬਰ ਨੇ ਗ੍ਰੰਥ ਦੀ ਕਾਪੀ ਮੰਗਾਈ, ਉਸਦਾ ਤਰਜਮਾ ਕਰਵਾਇਆ, ਸਾਰਾ ਸਮਝਿਆ। ਸਾਰਾ ਵੇਖਣ ਦੇ ਬਾਅਦ ਉਸਦਾ ਕਹਿਣਾ ਸੀ ਕਿ ਇਹ ਉਸ ਤਰ੍ਹਾਂ ਬਿਲਕੁਲ ਨਹੀਂ ਜਿਸ ਤਰ੍ਹਾਂ ਸ਼ਿਕਾਇਤ ਆਈ, ਉਲਟਾ ਇਹ ਤਾਂ ਮਾਨਵਤਾ ਦਾ ਗ੍ਰੰਥ ਹੈ। ਅਕਬਰ ਆਪ ਪ੍ਰਭਾਵਿਤ ਹੋਇਆ ਗ੍ਰੰਥ ਤੋਂ। ਅਕਬਰ ਨੇ ਸਿਰੇ ਤੋਂ ਸ਼ਿਕਾਇਤ ਖਾਰਜ ਕੀਤੀ, ਨਾਲ ਕਿਹਾ ਕਿ ਇਹ ਤਾਂ ਸਾਂਝੀ ਵਾਰਤਾ ਦਾ ਗ੍ਰੰਥ ਹੈ ਜਿਸ ਦੇ ਵਿੱਚ ਹਿੰਦੂ ਮਹਾਂਪੁਰਸ਼ਾਂ ਅਤੇ ਮੁਸਲਮਾਨ ਪੀਰਾਂ ਦੇ ਸ਼ਲੋਕ ਦਰਜ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਕਬਰ ਤੋਂ ਨਿਰਾਸ਼ ਹੋਏ ਇਸ ਟੋਲੇ ਨੇ ਅਕਬਰ ਦੀ ਮੌਤ ਤੋਂ ਬਾਅਦ ਫਿਰ ਮੌਕਾ ਮਿਲਿਆ ਮੁਗਲ ਦਰਬਾਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਿਕਾਇਤ ਕਰਨ ਦਾ। ਜਦੋਂ ਅਕਬਰ ਦਾ ਪੁੱਤਰ ਜਹਾਂਗੀਰ ਗੱਦੀ ਨਸ਼ੀਨ ਹੁੰਦਾ, ਜਹਾਂਗੀਰ ਸਮਾਜਿਕ ਵਰਤਾਰੇ ਅਤੇ ਜ਼ਹਿਨੀ ਤੌਰ ਤੇ ਅਕਬਰ ਤੋਂ ਉਲਟ ਸੀ, ਨਾਲੇ ਅਕਬਰ ਦਾ ਉਸ ਵੇਲੇ ਦੇ ਵਿਚਾਰ ਜਹਾਂਗੀਰ ਨਾਲ ਨਹੀਂ ਸੀ ਮਿਲਦੇ, ਜਿਸ ਕਰਕੇ ਅਕਬਰ ਨੇ ਕੀਤੇ ਕੰਮਾਂ ਦਾ ਜਹਾਂਗੀਰ ਹਮੇਸ਼ਾ ਵਿਰੋਧ ਕਰਦਾ ਰਿਹਾ ਤੇ ਉਲਟਾ ਕਰਦਾ ਰਿਹਾ। ਜਦੋਂ ਗੁਰੂ ਘਰ ਦੇ ਦੋਖੀ ਦੁਬਾਰਾ ਸ਼ਿਕਾਇਤ ਲੈ ਕੇ ਗਏ, ਨਾਲੇ ਹੋਰ ਵਧਾ ਚੜਾ ਕੇ ਸ਼ਿਕਾਇਤ ਕੀਤੀ ਕਿ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰਨ ਦੀ ਵਿਉਂਤ ਬਣਾਈ। ਫਿਰ ਜਿਵੇਂ ਅਸੀਂ ਜਾਣਦੇ ਹਾਂ, ਤਵੇ ਤੇ ਬਿਠਾ ਕੇ ਹੇਠਾਂ ਅੱਗ ਦਾ ਭਾਂਬੜ ਬਾਲ ਕੇ ਉੱਤੋਂ ਸਿਰ ਤੇ ਗਰਮ ਰੇਤ ਪਾ ਕੇ ਗੁਰੂ ਸਾਹਿਬ ਦੇ ਲਹੂ ਦਾ ਇੱਕ ਇੱਕ ਕਤਰਾ ਸੁਕਾ ਦਿੱਤਾ ਗਿਆ। ਗੁਰੂ ਸਾਹਿਬ ਦੀ ਸ਼ਹਾਦਤ ਤੇਰਾ ਪਾਣਾ ਮਿੱਠਾ ਲਾਗੇ ਦਾ ਜਜ਼ਬਾ ਸਿੱਖ ਕੌਮ ਦੇ ਝੋਲੀ ਪਾ ਕੇ ਗਏ। ਗੁਰੂ ਅਰਜਨ ਦੇਵ ਜੀ ਦੀ ਸ਼ਾਂਤੀ, ਧਰਮ ਪ੍ਰਤੀ ਅਟਲ ਸ਼ਰਧਾ ਅਤੇ ਸਿੱਖੀ ਦਾ ਵੱਧਦਾ ਪ੍ਰਭਾਵ ਗੁਰੂ ਘਰ ਦੇ ਦੁਖੀਆਂ ਤੋਂ ਬਰਦਾਸ਼ਤ ਨਹੀਂ ਹੋਇਆ। ਇਹ ਅਸਹਿ ਤਸੀਹੇ ਦੇ ਦੌਰਾਨ ਸ਼ਾਂਤ ਚਿੱਤ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਕੇ ਆਪਣਾ ਬਲੀਦਾਨ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਸਿਰਫ ਇੱਕ ਧਾਰਮਿਕ ਆਗੂ ਨਹੀਂ ਸਨ, ਸਗੋਂ ਉਹ ਸ਼ਾਂਤੀ, ਪਿਆਰ, ਸਹਿਣਸ਼ੀਲਤਾ ਅਤੇ ਮਾਨਵਤਾ ਦੇ ਮੁਜੱਸਮਾ ਸਨ। ਉਹਨਾਂ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਨੂੰ ਇੱਕ ਨਵੇਂ ਮੋੜ ਤੇ ਦਿਸ਼ਾ ਦਿੱਤੀ ਅਤੇ ਸਿੱਖਾਂ ਵਿੱਚ ਜ਼ੁਲਮ ਖਿਲਾਫ ਲੜਨ ਦਾ ਜਜ਼ਬਾ ਪੈਦਾ ਕੀਤਾ।
1: ਹੁਣੇ ਤੁਸੀਂ ਅਮਨਜੀਤ ਸਿੰਘ ਹੋਰਾਂ ਕੋਲੋਂ ਇੱਕ ਵਾਰਤਾ ਸੁਣ ਰਹੇ ਸੀ, ਸ਼ਾਂਤੀ ਅਤੇ ਮਨੁੱਖੀ ਏਕਤਾ ਦੇ ਪ੍ਰਤੀਕ ਸ਼੍ਰੀ ਗੁਰੂ ਅਰਜਨ ਦੇਵ ਜੀ। ਮਿੱਤਰੋ, ਅੱਜ ਵਿਸ਼ਵ ਪੱਧਰ ਤੇ ਸਸਟੇਨੇਬਲ ਗੈਸਟਰੋਨੋਮੀ ਦਿਵਸ ਵੀ ਮਨਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਗਏ ਇਸ ਦਿਨ ਦਾ ਮਨੋਰਥ ਖੇਤੀਬਾੜੀ ਭੋਜਨ ਪ੍ਰਣਾਲੀਆਂ ਦੀ ਮਹੱਤਤਾ ਨੂੰ ਉਜਾਗਰ ਕਰਨਾ, ਜੋ ਸਿਹਤਮੰਦ ਵਾਤਾਵਰਨ ਨੂੰ ਪ੍ਰਦਾਨ ਕਰਦੀਆਂ ਨੇ ਅਤੇ ਜਿਨ੍ਹਾਂ ਦੀਆਂ ਜੜ੍ਹਾਂ ਸਥਾਨਕ ਪਰੰਪਰਾ ਵਿੱਚ ਨੇ। ਇਸ ਦਾ ਉਦੇਸ਼ ਰਵਾਇਤੀ ਫਸਲਾਂ, ਵਿਰਾਸਤੀ ਪਕਵਾਨਾਂ ਅਤੇ ਦੇਸੀ ਖਾਣਾ ਪਕਾਉਣ ਦੇ ਤਰੀਕਿਆਂ ਦੀ ਰੱਖਿਆ ਕਰਨਾ ਵੀ ਹੈ। ਸੋ ਬਾਹਰ ਖਾਣਾ ਪਕਾਉਂਦੇ ਸਮੇਂ ਫਾਰਮ ਟੂ ਟੇਬਲ ਰੈਸਟੋਰੈਂਟਾਂ ਦੀ ਭਾਲ ਕਰੋ, ਜਿਹੜੇ ਕਿ ਸਥਾਨਕ ਕਾਸ਼ਤਕਾਰਾਂ ਤੋਂ ਆਪਣੀ ਸਮੱਗਰੀ ਪ੍ਰਾਪਤ ਕਰਦੇ ਨੇ। ਮਿੱਤਰੋ, ਗੁਰਬਾਣੀ ਵੀ ਸਾਡੀ ਅਮੀਰ ਵਿਰਾਸਤ ਏ ਅਤੇ ਗੁਰਬਾਣੀ ਕੀਰਤਨ ਸਾਡੀ ਪਰੰਪਰਾ ਦਾ ਅਹਿਮ ਹਿੱਸਾ ਏ। ਸੋ ਆਓ ਹੁਣ ਸਰਵਣ ਕਰੀਏ ਇਹ ਸ਼ਬਦ, ਗੁਰ ਪ੍ਰਸ਼ਾਦੀ ਮੇਰਾ ਸਾਹੋ ਮਿਲੇ, ਜਿਸ ਨੂੰ ਆਵਾਜ਼ ਦਿੱਤੀ ਏ ਭਾਈ ਅਮਰ ਸਿੰਘ ਰਾਗੀ ਤੇ ਸਾਥੀਆਂ ਨੇ।

ਅਸੀਂ ਸੁਣ ਰਹੇ ਸੀ ਇਹ ਸ਼ਬਦ ਗੁਰਪ੍ਰਸ਼ਾਦੀ ਮੇਰਾ ਸਾਹੋ ਮਿਲੇ। ਹੁਣ ਸਰਵਣ ਕਰਦੀ ਹਾਂ ਇਹ ਸ਼ਬਦ ਸਿਮਰ ਮਨਾ ਰਾਮ ਨਾਮ ਚਿਤਾਰੇ, ਜਿਸ ਨੂੰ ਆਵਾਜ਼ ਦਿੱਤੀ ਏ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਨੇ।

ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: ਤਕਨਾਲੋਜੀ ਅਤੇ ਸਟਾਰਟਅਪ ਇਕੱਠ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਸ੍ਰੀ ਮੋਦੀ ਇੱਕ ਵਿਸ਼ੇਸ਼ ਸਮਾਗਮ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ G7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਆਲਮੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਆਲਮੀ ਦੱਖਣ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਇਸ ਦੌਰੇ ਨਾਲ ਭਾਰਤ ਫਰਾਂਸ ਸਬੰਧਾਂ ਨੂੰ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਭਾਰਤ ਫਰਾਂਸ ਆਰਥਿਕ ਅਤੇ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਯਤਨਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੈਰਿਸ ਵਿਚ ਫਰਾਂਸ ਦੇ ਪ੍ਰਮੁੱਖ ਵਪਾਰਕ ਆਗੂਆਂ ਨਾਲ ਉੱਚ ਪੱਧਰੀ ਮੀਟਿੰਗਾਂ ਵਿਚ ਵੀ ਹਿੱਸਾ ਲੈਣਗੇ। ਇਹ ਸਾਂਝੇਦਾਰੀ ਭਾਰਤ ਅਤੇ ਫਰਾਂਸ ਵਿਚਕਾਰ ਵੱਧਦੀ ਆਰਥਿਕ ਭਾਈਵਾਲੀ ਨੂੰ ਦਰਸਾਉਂਦੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਇਕ ਇਤਿਹਾਸਕ ਜੰਗਬੰਦੀ ਸਮਝੌਤਾ ਲਾਗੂ ਹੋ ਗਿਆ ਹੈ। ਇਸ ਵਿਚ ਇਕ ਵਿਆਪਕ ਸ਼ਾਂਤੀ ਸਮਝੌਤੇ ਤੇ ਗੱਲਬਾਤ ਲਈ 60 ਦਿਨ ਦਾ ਸਮਾਂ ਦਿੱਤਾ ਗਿਆ ਹੈ। ਸਵਿਟਜ਼ਰਲੈਂਡ ਵਿਚ ਇਕ ਮੀਟਿੰਗ ਤੋਂ ਪਹਿਲਾਂ ਇਲੈਕਟ੍ਰਾਨਿਕ ਤੌਰ ਤੇ ਦਸਤਖਤ ਕੀਤੇ ਗਏ 14 ਨੁਕਾਤੀ ਸਮਝੌਤੇ ਵਿਚ ਤੁਰੰਤ ਜੰਗਬੰਦੀ ਸ਼ਾਮਲ ਹੈ। ਇਸ ਸਮਝੌਤੇ ਵਿਚ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਇਕ ਢਾਂਚਾ ਤੈਅ ਕੀਤਾ ਗਿਆ ਹੈ। ਸਮਝੌਤੇ ਤਹਿਤ ਅਮਰੀਕਾ ਈਰਾਨੀ ਬੰਦਰਗਾਹਾਂ ਤੋਂ ਆਪਣੀ ਸਮੁੰਦਰੀ ਨਾਕਾਬੰਦੀ ਹਟਾਉਣਾ ਸ਼ੁਰੂ ਕਰੇਗਾ ਅਤੇ ਆਮ ਸਮੁੰਦਰੀ ਆਵਾਜਾਈ ਨੂੰ ਬਹਾਲ ਕਰਨ ਲਈ ਕੰਮ ਕਰੇਗਾ। ਈਰਾਨ 30 ਦਿਨਾਂ ਦੇ ਅੰਦਰ ਹੌਰਮੁਸ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਲਈ ਸੁਰੱਖਿਅਤ ਆਵਾਜਾਈ ਯਕੀਨੀ ਬਣਾਏਗਾ। ਸਮਝੌਤੇ ਤਹਿਤ ਈਰਾਨ ਪ੍ਰਮਾਣੂ ਹਥਿਆਰ ਵਿਕਸਿਤ ਨਹੀਂ ਕਰੇਗਾ। ਸਮਝੌਤੇ ਵਿਚ ਈਰਾਨ ਲਈ ਪਾਬੰਦੀਆਂ ਤੋਂ ਰਾਹਤ ਅਤੇ ਆਰਥਿਕ ਪੁਨਰ ਨਿਰਮਾਣ ਵੀ ਸ਼ਾਮਲ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ ਤੇ ਨੇ। ਆਪਣੇ ਦੌਰੇ ਦੇ ਪਹਿਲੇ ਦਿਨ ਉਹ ਇੰਦੌਰ ਹਵਾਈ ਅੱਡੇ ਤੇ ਪਹੁੰਚੇ ਜਿੱਥੇ ਉਨ੍ਹਾਂ ਦਾ ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਅਤੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਸਵਾਗਤ ਕੀਤਾ। ਇੰਦੌਰ ਤੋਂ ਰਾਸ਼ਟਰਪਤੀ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਵੱਲੋਂ ਆਯੋਜਿਤ ਆਤਮਿਕ ਜਾਗਰਤੀ ਰਾਹੀਂ ਆਦਿਵਾਸੀ ਭਾਈਚਾਰਿਆਂ ਦਾ ਸ਼ਕਤੀਕਰਨ ਵਿਸ਼ੇ ਵਾਲੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਬੈਤੂਲ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇਹ ਕਾਨਫਰੰਸ ਨਾ ਸਿਰਫ਼ ਇਲਾਕੇ ਲਈ ਸਗੋਂ ਪੂਰੇ ਦੇਸ਼ ਅਤੇ ਸਮਾਜ ਲਈ ਮਹੱਤਵਪੂਰਨ ਹੈ। ਉਨ੍ਹਾਂ ਬ੍ਰਹਮ ਕੁਮਾਰੀ ਵੱਲੋਂ ਕੀਤੀ ਗਈ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦੇਸ਼ ਦੇ ਵਿਕਾਸ ਵਿਚ ਆਦਿਵਾਸੀ ਭਾਈਚਾਰਿਆਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣ ਵਿਚ ਮਦਦ ਕਰੇਗੀ। ਰਾਸ਼ਟਰਪਤੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿਚ ਪਿੱਛੇ ਨਾ ਰਹਿ ਜਾਏ।
1: 2047 ਵਿਕਸਿਤ ਭਾਰਤ ਬਣਾਨੇ ਕੇ ਲਿਏ ਹਮ ਸੋਚੇ ਹੈ। ਪੂਰਵਤਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਕਹਤੇ ਥੇ ਯੇ ਦੇਸ਼ ਇੱਕ ਜ਼ਮੀਨ ਕਾ ਟੁਕੜਾ ਨਹੀਂ ਹੈ, ਜਿਤਾ ਜਗਤਾ ਰਾਸ਼ਟਰ ਪੁਰੁਸ ਹੈ। ਰਾਸ਼ਟਰ ਪੁਰੁਸ ਕਾ ਪ੍ਰਤੇਕ ਅੰਗ ਹਿਮਾਲਯ ਸੇ ਲੈ ਕਰਕੇ ਕੰਨਿਆਕੁਮਾਰੀ ਤੱਕ ਅਖਤ ਹੋਣਾ ਚਾਹੀਏ, ਕਤੀ ਨਹੀਂ ਹੋਣਾ ਚਾਹੀਏ। ਐਸੇ ਹੀ ਇਹ ਭਾਰਤ ਮੇ ਰਹਿਣੇ ਵਾਲੇ ਜਨਤਾ ਕੋਈ ਵੀ ਸਮਾਜ ਪਿੱਛੇ ਨਾ ਰਹਿ ਜਾਏ।
0: ਉਨ੍ਹਾਂ ਕਿਹਾ ਕਿ ਸਮਾਜ ਆਦਿਵਾਸੀ ਭਾਈਚਾਰਿਆਂ ਤੋਂ ਚੌਗਿਰਦਾ ਸੰਭਾਲ ਅਤੇ ਕੁਦਰਤ ਨਾਲ ਇਕ ਸੁਰਤਾ ਵਿਚ ਰਹਿਣ ਬਾਰੇ ਸਿੱਖ ਸਕਦਾ ਹੈ। ਕਲਕੱਤਾ ਹਾਈਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਰਥਿੰਦਰ ਬੋਸ ਵੱਲੋਂ ਬਾਗੀ ਤ੍ਰਿਣਮੂਲ ਕਾਂਗਰਸ ਵਿਧਾਇਕ ਰਿਤਬਰਤ ਬੈਨਰਜੀ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦੇ ਫੈਸਲੇ ਤੇ ਕੋਈ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਕ੍ਰਿਸ਼ਨਾ ਰਾਓ ਦੇ ਬੈਂਚ ਨੇ TMC ਵਿਧਾਇਕ ਸ਼ੋਭਨ ਦੇਵ ਚਟੋਪਾਧਿਆਇ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤਾ। ਸ੍ਰੀ ਚਟੋਪਾਧਿਆਇ ਨੇ ਵਿਰੋਧੀ ਧਿਰ ਦੇ ਨੇਤਾ ਲਈ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰਨ ਅਤੇ ਰਿਤਬਰਤ ਬੈਨਰਜੀ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਪ੍ਰਤੀਵਾਦੀਆਂ ਨੂੰ 3 ਹਫ਼ਤਿਆਂ ਅੰਦਰ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ, ਜਦਕਿ ਪਟੀਸ਼ਨਕਰਤਾ ਨੂੰ ਜਵਾਬ ਦਾਇਰ ਕਰਨ ਲਈ 2 ਹਫ਼ਤੇ ਹੋਰ ਦਿੱਤੇ ਨੇ। ਮਾਮਲੇ ਦੀ ਅਗਲੀ ਸੁਣਵਾਈ 28 ਜੁਲਾਈ ਨੂੰ ਹੋਵੇਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ ਕਿਸਾਨਾਂ ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਕੀਤੀਆਂ ਨੇ। ਆਕਾਸ਼ਵਾਣੀ ਖ਼ਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ ਵਿਚ ਮੁੱਖ ਖੇਤਰਾਂ ਵਿਚ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਇਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਨਕਸਲਵਾਦ ਦੇ ਖਾਤਮੇ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਵਿਕਾਸ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਇੱਕ ਰਿਪੋਰਟ।
2: ਨਰੇਂਦਰ ਮੋਦੀ ਸਰਕਾਰ ਦੀ ਤਾਲਮੇਲ ਵਾਲੀ ਬਹੁਪੱਖੀ ਰਣਨੀਤੀ ਕੈਲੀਬਰੇਟਿਡ ਸੁਰੱਖਿਆ ਕਾਰਜਾਂ, ਨਕਸਲਵਾਦ ਦੇ ਮਾਲੀ ਵਸੀਲਿਆਂ ਨੂੰ ਰੋਕਣ ਅਤੇ ਤੇਜ਼ ਵਿਕਾਸ ਦੀਆਂ ਕਾਰਵਾਈਆਂ ਦੇ ਸੁਮੇਲ ਦੇ ਨਤੀਜੇ ਵਜੋਂ ਦੇਸ਼ ਨਕਸਲਵਾਦ ਤੇ ਮਾਓਵਾਦੀ ਦਹਿਸ਼ਤ ਤੋਂ ਮੁਕਤ ਹੋ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਕਾਇਦਾ ਤੌਰ ਤੇ ਐਲਾਨ ਕੀਤਾ ਸੀ ਕਿ 31 ਮਾਰਚ 2026 ਤੱਕ ਪੂਰੇ ਦੇਸ਼ ਵਿਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਏਗਾ ਤੇ ਇਹ ਵਾਅਦਾ ਹੁਣ ਪੂਰਾ ਹੋ ਗਿਆ। ਛੱਤੀਸਗੜ੍ਹ ਦੇ ਬਸਤਰ